0: ஒருத்தர் சந்த ஜனிச்சோ தாப்பர் சொன்னுமே அவர் பொருமாறுத்துற காரணம்
1: சாரோதாரி தேவ் வாவ் நவ்லோபா
0: பாத்தா ஹரே பாய்
1: ஆச்சி பாத்
0: நீ கோனி தேகே கமே ஹூட் அபாடாளா கை ஹம்சார் ஹே கரியா கோ கரியா
1: கர் தியா நவ்லோபா ஹேங் கர் தியா ஹூட் அபாட் சப் கர் தியா
0: ஏ தேகே போதியா திகி புராணி ஹே ਪਰ ਮੈਂ ਹੂੰ ਬੇ ਕੋਈ ਆਇਆ ਪੋਤੀ ਬਾਂਸ ਨਾਲਾ ਬਾਨੇ ਹੂੰ ਮਾਰੇ ਬੰਸਾਵਲੀ ਹੈ ਜਿਕੋ ਹੁਣੀ ਚਲੇ ਬੇ ਹੈ ਲਿਖਿਓੜਾ ਹਾਕ ਬਈ ਮਾਰੇ ਪਰਦਾ ਦੇ ਕਨੇ ਕਿਤੀ ਜ਼ਮੀ ਹੀ ਤਾਂ ਜ਼ਮੀਨ ਦਾ ਧਣੀ ਤੋਂ ਹਾਕ ਕੋਨੀ ਪੜਾ ਹੈ ਬਈ ਖੇਤੀ ਕਰਤਾ ਆਲ ਪਤੇ ਹੈ ਜਿਕੋ ਕਹਿ ਦੀ ਬਾਬੇ ਗਨ ਕਿਤੀ ਹੋਈ ਪਤੇ ਪਟਾ ਬਣਨਾ ਹਰੂ ਹੋਇਆ ਰਾਜਾ ਮਹਾਰਾਜਾ ਪੱਟਾ ਹੁੰਦਾ ਸਰਕਾਰ ਦਾ ਪੱਟਾ ਆਏਗਾ
1: ਸਰਕਾਰ ਦਾ ਪੱਟਾ
0: ਕਦੇ ਯਾਦ ਜਮਾਬੰਦੀ ਦੂਜੀ ਕੋਈ ਚੀਜ਼ ਨੀ ਹੈ ਬਾ ਕੋਈ ਪਟਵਾਰੀ ਕਨੇ ਜਮਾ ਪਰਾ ਪੁਰਾਣਾ ਕਾਗਦਿਆ ਪਤਾ ਆਪਾਂ ਬਾ ਜਮਾਬੰਦੀ ਬਿਗੋੜੀ ਦਿੱਤਾ ਲਗਾਨ ਦਿੱਤਾ ਕਈ ਹੋਤੀ ਓਹੀ ਹੈ ਜੋ ਕਹਿ ਨੀ ਮੋਟੋ ਕਹਿ ਨੀ ਯਾਦ ਰੱਖ ਹੈ ਕੋਈ
1: ਹੈ ਨਵਲੋਬਾ ਬਾਤ ਸਹੀ ਹੈ ਤੁਹਾਡੀ ਅੱਜ ਕੱਲ ਕਈ ਨਾਪੂਨਾਨ ਹਾਪੂਨਾਨ ਸਿਸਟਮ ਆਗਾ ਭਾਈ ਆਪਣੀ ਜਮੀ ਕਟੇ ਕੋਈ ਕਿਕਰ ਹੈ ਸਭ ਪੂਰਾ ਵਿਵਰਣ ਆਪਣ ਬਤਾ
0: ਸੈਟੇਲਾਈਟ
1: ਉਪਰੋਂ ਦੇਖੇ ਉਪਰੋਂ ਦੇਖੇ ਕੇ ਬਤਾ ਦੇ ਸਭ ਬਤਾ ਦੇ ਖੇਤਰ ਮੈਂ ਜਾਲ ਉਬੀ ਕੇ ਮੈਂ ਖੇੜੀ ਉਬੀ ਕੇ ਤੋ ਉਠੇ ਹਰੋ ਹਰੋ ਥੋੜਾ
0: ਹਾਂ
1: ਨਵਲੋ
0: ਸਭ ਚੀਜ਼ਾਂ ਤੋਂ ਕਹਿਣੀ ਬਾਪਰੀ ਨੋਈ ਪਰ ਬੈਡਾ ਇਨ ਵਾਤ ਕਹਿਣੀ ਬਡੇਰਾ ਘਣਾ ਦੁੱਖ ਦੇ
1: ਦੁੱਖ ਦੇ ਕਿਆ ਹਾਂ
0: ਦੇਸ ਗੁਲਾਮ ਹੋ ਰਾਜ ਹੋ ਹੜਬਟ ਹੈ ਜੋ ਕਹਿ ਨੀ ਕੇ ਬਿਨੇ ਮਾਂਗੇ ਹੀ ਠੋਕਤਾ
1: ਠੋਕਤਾ
0: ਬਾਰੇ ਕਹਿ ਨੀ ਕੇ ਤਿਆਗ ਬਲੀਦਾਨ ਬਾਰੇ ਕਾਰਨ ਹੈ ਜੋ ਆਜ ਆਪਾਂ ਕਹਿ ਨੀ
1: ਸਹੀ ਦੋ ਨੇ
0: ਫੁਕਰ ਹੋਏ
1: ਹਾਂ ਨਿਤ ਨਿਤ ਯਾਦ ਕਰੋ ਆਪਾਂ ਨੇ ਅੱਛੀ ਬਾਤ ਹੈ ਨਵਲੋਬਾ
0: ਵਿਗਤ ਵਾਰ ਹੁਣਾ ਬਾਈ ਕੋਣ ਤਾਈ ਹੋਇਓ ਕੀ ਕਰ ਹੋਇਆ
1: ਲੋ ਹੁਣਾ ਨਵਲੋਬਾ ਦੇਖੋ ਨਵਲੋਬਾ ਆਜ ਦੇ ਦਿਨ ਜਨਮ ਜਯੰਤੀ ਹੈ ਕੇ ਇੱਕ ਮਹਾਨ ਕ੍ਰਾਂਤੀਕਾਰੀ ਰਿਉੜਾ ਆਦਿਵਾਸੀ ਸਵਤੰਤਰਤਾ ਸੈਨਾਨੀ ਹੈ ਸਮਾਜ ਸੁਧਾਰਕ ਔਰ ਲੋਕ ਨਾਇਕ ਹਾ ਜੋ ਆਦਿਵਾਸੀਓ ਮੈਂ ਧਰਤੀ ਆਬਾਰ ਨਾਮ ਜਾਣੀਤਾ
0: ਬਿਰਸਾ
1: ਮੁੰਡਾ
0: ਭਗਵਾਨ
1: ਉਲ ਗੁਲਾਨ ਅੰਦੋਲਨ ਚਲਾਇਓ ਔਰ ਆਦਿਵਾਸੀ ਭਗਵਾਨ ਹਾ ਆਦਿਵਾਸੀ ਜੋ ਹੈ ਕਈ ਤਰ੍ਹਾਂ ਦੀ ਭ੍ਰਾਂਤੀਓ ਹੀ ਜਿਉਂ ਡਾਕਣ ਪੜਤਾ ਹੈ ਯਾ ਔਰ ਕੋਈ ਦੂਜੀ ਜੋ
0: ਉਨ
1: ਅੰਧਵਿਸ਼ਵਾਸ ਔਰ ਪਾਖੰਡ ਮੇਟਣ ਵਾਲੇ ਕਹੋ ਕਿ ਅਗਰ ਆਪ ਹੈ ਨੀ ਆਪਣੀ ਪੁਰਾਣੀ ਜੋ ਸੰਸਕ੍ਰਿਤੀ ਹੈ ਬਿਨ ਸੰਸਕ੍ਰਿਤੀ ਨਾ ਮਜ਼ਬੂਤ ਰੱਖੋ
0: ਬਨਵਾਸੀ ਹੈ
1: ਆਪਣਾ ਲੋਕ ਗੀਤ ਹੈ ਆਦਿਵਾਸੀ ਵਾਲੀ ਭਾਸ਼ਾ ਹੈ
0: ਔਰ ਰੀਤੀ ਰਿਵਾਜ ਹੈ ਖਾਣ ਪਾਣ ਸਭ ਹੈ ਭਾਈ ਕਿਆ ਨੀ ਭਗਵਾਨ ਸਰੂਪ ਹੋਇਆ ਬਿਰਸਾ ਮੁੰਡਾ ਆਨੀ ਕੋਈ ਨੀ ਭੁੱਲ ਸਕਿਆ ਕੋਟੀ ਕੋਟੀ ਨਮਨ ਹੈ ਮੰਦੜੇ ਦਾ ਭੁੱਲ ਚਲਾਵਾ ਬੜੇ
1: ਬੜੇ ਹਮ ਨਵਲੋਬਾ ਦੇਖੋ ਕਿ ਆਜ ਦੇ ਦਿਨ ਇੱਕ ਬੜਾ ਜਿਹੜਾ ਆਪਣਾ ਸੁਤੰਤਰਤਾ ਸੈਨਾਨੀ ਉੜਾ ਹੈ ਜੋ ਕੋ ਉੱਤਰ ਪ੍ਰਦੇਸ਼ ਦਾ ਬਾਅਦ ਮੇ ਰਾਜਨੇਤਾ ਵੀ ਰਿਹਾ ਚੌਧਰੀ ਦਿਗੰਬਰ ਸਿੰਘ ਜੀ ਤੋ ਇਹ ਦਿਗੰਬਰ ਸਿੰਘ ਜੀ ਜੋ ਕੋ ਹਾ ਬੇ ਭਾਰਤੀ ਸੁਤੰਤਰਤਾ ਸੰਗਰਾਮ ਮੈਂ ਸਕ੍ਰਿਯ ਰੂਪ ਭਾਗ ਲਿਓ ਔਰ ਰਾਜਾ ਦੀ ਬਾਅਦ ਮੈਂ ਇੱਕ ਰਾਜਨੀਤੀ ਮੈਂ ਆਪਰੋ ਕਦਮ
0: ਰੱਖੀ ਦਿਗੰਬਰ ਸਿੰਘ ਜੀ
1: ਹਾਂ ਸਹਿਕਾਰਿਤਾ ਮੈਂ ਜੋ ਕੋ ਆਪਣਾ ਇਨ ਟਾਈਪ ਜੋ ਕੋ ਲਾਗੂ ਹੋਇਆ ਨੀ
0: ਕੋਆਪਰੇਟਿਵ
1: ਹਾਂ ਉਨ ਮੈਂ ਬਹੁਤ ਬੜਾ ਔਰ ਯੋਗਦਾਨ ਰਿਹਾ
0: ਤਿਆਗ ਬਲੀਦਾਨ ਕਰਿਓ ਬਸ ਸੇਵਾ ਕਰੀ ਤੋ ਕਹਿ ਨੀ ਆਨੀ ਕੋਈ ਨੀ ਭੁੱਲ ਸਕੇ ਪਰ ਬਾਤੇ ਪੋਰ ਧੋਗ ਦੇਵਾ ਕੋਟੀ ਕੋਟੀ ਨਮਨ ਕਰਾ ਮੰਦੜੇ ਦਾ ਫੁੱਲ
1: ਚਡਾਵਾਡਾ
0: ਮਨੇ ਕੋਈ ਐਡੋ ਕੋਈ ਕਹਿ ਨੀ ਬਾਤਾਂ ਭਗਵਾਨ ਬਿਰਸਾ ਮੁੰਡਾ ਚੌਧਰੀ ਦਿਗੰਬਰ ਸਿੰਘ ਕਰੋੜੋ ਕਹਿ ਨੀ ਕੋਟੀ ਕੋਟੀ ਸ਼ਹੀਦ ਹੋਇਆ ਦੇਸ਼ ਦੀ ਆਜ਼ਾਦੀ ਦੇ ਨਾਲਾ ਮਿੰਦ ਕਰੀ ਹੈ ਜੀ ਬਾਤਾਂ ਨੀ ਹੁਣ ਜਦ ਮਾਰਾ ਰੂੰਗਟਾ ਉਭਾਵੇ ਮਨੇ ਕੋਈ ਅੜੋ ਗੀਤ ਹੁਣਾਵੇ
1: ਲੋ ਹੁਣਾ ਬਾਤਾਂ ਨੀ